0: with the latest news headlines. Next.
1: Sunrise Radio. Shabnam Sahi on Sunrise with Sony Max. Attention cricket fans, swap the IPL for a real classic this weekend. For the first time on Sony Max, watch the blockbuster Lagaan starring Aamir Khan this Sunday 3 p.m. on Sony Max.
2: My mom started cooking with Khanam Ki in the 70s. Dal Makhni, butter chicken. These have been my family's favorite dishes. Using Khanam Ki for 3 generations. Khanam Ki, the legacy lives on.
0: Khanam Ki, a brand from SOP International, available at all major supermarkets and your trusted local Asian stores. Wishing everyone Eid Mubarak. Treat your customers and your team to the rich, authentic taste of Royal Chai, their favorite chai anytime. Get Royal Chai vending machines free. Yes, absolutely free. Perfect for cafes, restaurants, offices, shops, petrol stations, and community spaces. Email info@royalchaivending.com. Royal Chai, brewed for business. T's and C's apply.
3: Diaz, we are specialist Asian outfitters and our stylists are ready to dress you and the whole family, whatever the occasion and celebration. Diaz bridal wear, groom's wear, men's wear, party wear collection, suits, lehengas and saris. We also have XL sizes in stock, plus a complete kids wear range. Visit Diaz 213 to 215 Soho Road, Birmingham. Our latest collections are now in store.
4: ਰਾਧਾ ਸੁਆਮੀ ਤਰਨ ਤਾਰਨ ਦੇ ਡੇਰਾ ਮੁਖੀ ਬਾਬਾ ਪਰਮਜੀਤ ਸਿੰਘ ਜੀ ਦੇ ਅਧਿਆਤਮਿਕ ਸਤਸੰਗ ਵਿੱਚ ਸ਼ਾਮਿਲ ਹੋਣ ਲਈ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ। ਸਤਸੰਗ 27 ਜੂਨ ਦਿਨ ਸ਼ਨੀਵਾਰ ਦੁਪਹਿਰ 12 ਵਜੇ ਤੋਂ ਹੈ ਜੀ। ਸਥਾਨ ਓਸਕਰ ਫਰੇ ਹਾਲ, ਯੂਸਲੀ ਐਂਡ ਵੈਸਟ ਡਰੇਟਨ ਕਮਿਊਨਿਟੀ ਸੈਂਟਰ, 228 ਹੈਰਮਨਸਵਰਥ ਰੋਡ, ਵੈਸਟ ਡਰੇਟਨ, UB79JL। ਸਤਸੰਗ ਤੋਂ ਬਾਅਦ ਗੁਰੂ ਕਾ ਲੰਗਰ ਵਰਤਾਇਆ ਜਾਵੇਗਾ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸੰਪਰਕ ਕਰੋ ਜੀ 0795-6645-913। ਜੀ ਆਇਆਂ ਨੂੰ।
5: ਨੂਰ ਭੀ, ਗੁਰੂਰ ਭੀ, ਹਰਦੂਰ ਭੀ।
1: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, running successfully at a cinema near you.